0: ਸ਼ਾਮ ਯਾ ਰਾਜੋ
1: ਸ਼ਾਨੇ ਨਹੀਂ ਰੇ ਬਾਬਾ ਆਪਤੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਤੇ ਬੋਲ
2: 106.2 ਦ ਬੀਟ ਆਫ ਬਾਲੀਵੁੱਡ